ਭਾਈਓ, ਆਪਨੇ ਸਵਾਨੰਦ ਕਿਰਕਿਰੇ ਕੇ ਲਿਖਿਆ ਅਸ਼ਾਰ ਸਮਾਤ ਕੀ ਸ਼ਾਂਤਨੁ ਮੋਹਿਤਰਾ ਕੀ ਮੌਸੀਕੀ ਮੈਂ ਸ਼ਾਨ ਔਰ ਸ਼੍ਰੇਯਾ ਘੋਸ਼ਾਲ ਔਰ ਸਾਥੀਓ ਕੀ ਆਵਾਜ਼ੋਂ ਮੈਂ ਆਪਨੇ ਯੇ ਨਗਮਾ ਸਮਾਤ ਕੀਆ। ਫਿਲਮ ਕਾ ਨਾਮ ਪੀਕੇ।

0: मीडिया पोस्ट विच उन्होंने सुन आखे जे मगरबी बंगाल सुन मुल्क दी जंग आजादी विच कलीदी किरदार अदा कीता ते नाल ही उत्थे दे लोकां सुन अदब आर्ट संगीत ते साइंस ते शोबे जात दे इरतका विच भी अहम रोल अदा कीता है। शुमाली कमान दे जीओसी लेफ्टिनेंट जनरल प्रतीक शर्मा सुन कल लोक भवन श्रीनगर विच लेफ्टिनेंट गवर्नर मनोज सिन्हा दे नाल मुलाकात कीती। उन्हां दे नाल चनार कोर दे जीओसी लेफ्टिनेंट जनरल बलबीर सिंह नोवी कोर दे जीओसी लेफ्टिनेंट जनरल रजन शरावत ते अलावा सोलवीं कोर दे जीओसी लेफ्टिनेंट जनरल पीके मिश्रा भी आसे। मैंबर पार्लीमेंट इंजीनियर गुलाम अली खटाना सुन भी लेफ्टिनेंट गवर्नर दे नाल मुलाकात कीती। इस दौरान कानून साज असेंबली दी मैंबर दिव्यानी राणा भी लोक भवन श्रीनगर विच लेफ्टिनेंट गवर्नर नाल मुलाकात हुई। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ AIR ਤੇ DTH ਤੇ ਵੀ ਸੁਣ ਸਕਦੇ ਹੋ। ਸਿਹਤ ਤਿੱਬੀ ਤਾਲੀਮ ਦੀ ਵਜ਼ੀਰ ਸਕੀਨਾ ਇਤੋਸੁਨ ਕੋਇਲ ਪਲਵਾਮਾ ਵਿੱਚ ਇੱਕ ਅਵਾਮੀ ਦਰਬਾਰ ਦੇ ਦੌਰਾਨ ਲੋਕਾਂ ਦੇ ਮਸਾਇਲ ਤੇ ਤਰੱਕੀਆਤੀ ਜ਼ਰੂਰੀਅਤ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ। ਉਹਨਾਂ ਸੁਣ ਲੋਕਾਂ ਕੋ ਯਕੀਨ ਦਵਾਲਿਆ ਜੇ ਉਜਾਗਰ ਕੀਤੇ ਗਏ ਤਮਾਮ ਮਸਾਇਲ ਕੋ ਤਰਜੀਹੀ ਬੁਨਿਆਦਾਂ ਤੇ ਹੱਲ ਕੀਤੇ ਗਏ ਸੀ। ਅਰਬਨ ਲੋਕਲ ਬਾਡੀਜ਼ ਦੇ ਸਫਾਈ ਕਰਮਚਾਰੀਆਂ ਦੇ ਇੱਕ ਵਫਦ ਸੁਣ ਸ੍ਰੀਨਗਰ ਵਿੱਚ ਵਜ਼ੀਰ ਆਲਾ ਦੇ ਰਾਬਤਾ ਦਫ਼ਤਰ ਵਿੱਚ ਵਜ਼ੀਰ ਆਲਾ ਦੇ ਮਸ਼ੀਰ ਨਾਸਰ ਅਸਲਮ ਵਾਨੀ ਦੇ ਨਾਲ ਮੁਲਾਕਾਤ ਕਰਕੇ ਆਪਣੇ ਮੁਤਾਲਬਾਤ ਉਹਨਾਂ ਦੇ ਨੋਟਿਸ ਵਿੱਚ ਆਣੇ। ਵਫਦ ਸੁਣ ਕੈਜੂਅਲ ਸਫਾਈ ਕਰਮਚਾਰੀਆਂ ਦੀ ਮੁਸਤਕੀਲੀ ਦਾ ਵੀ ਮੁਤਾਲਬਾ ਕੀਤਾ। ਨਾਸਰ ਅਸਲਮ ਵਾਨੀ ਸੁਣ ਵਫਦ ਦੇ ਜਾਇਜ਼ਾ ਮੁਤਾਲਬਾਤ ਤੇ ਹਮਦਰਦਾਨਾ ਗੌਰ ਦਾ ਯਕੀਨ ਦੁਆਲਿਆ। ਚੀਫ ਸੈਕਟਰੀ ਅਟਲ ਡੱਲੂ ਸੋਨ ਕੱਲ ਤੁਲਮੁਲਾ ਗਾਂਦਰਬਲ ਵਿੱਚ ਮਾਤਾ ਖੀਰ ਭਵਾਨੀ ਮੰਦਰ ਦਾ ਦੌਰਾ ਕਰਕੇ ਉੱਥੇ 22 ਜੂਨ ਕੋ ਮੁਨਕਦ ਹੋਣੇ ਵਾਲੇ ਸਾਲਾਨਾ ਖੀਰ ਭਵਾਨੀ ਮੇਲੇ ਦੇ ਸਿਲਸਿਲੇ ਵਿੱਚ ਕੀਤੇ ਜਾ ਰਹੇ ਇੰਤਜ਼ਾਮਾਂ ਦਾ ਜਾਇਜ਼ਾ ਕੀਤਾ। ਉਹਨਾਂ ਦੇ ਨਾਲ ਸਿਹਤ ਤਿੱਬੀ ਤਾਲੀਮ ਮਹਿਕਮੇ ਦੇ ਕਮਿਸ਼ਨਰ ਸੈਕਟਰੀ ਐਮ ਰਾਜੂ, ਸੂਬਾਈ ਕਮਿਸ਼ਨਰ ਕਸ਼ਮੀਰ ਅਨਸ਼ਲ ਗਰਗ ਤੇ ਕਈ ਦੀਗਰ ਆਲਾ ਅਫਸਰ ਵੀ ਆਸੇ। ਚੀਫ ਸੈਕਟਰੀ ਸੁਣ ਮੁਤਲਕਾ ਮਹਿਕਮਿਆਂ ਕੋ ਹਿਦਾਇਤ ਦਿੱਤੀ ਹੈ ਜੇ ਉਹ ਮੇਲੇ ਦੇ ਸਿਲਸਿਲੇ ਵਿੱਚ ਸ਼ਰਧਾਲੂਆਂ ਵਾਸਤੇ ਬਿਜਲੀ, ਪਾਣੀ, ਸਫਾਈ, ਸੁਥਰਾਈ, ਤਿੱਬੀ ਨਿਗਹਿਦਾਸ਼ ਤੇ ਟਰਾਂਸਪੋਰਟ ਦੇ ਨਾਲ ਨਾਲ ਦੀਗਰ ਸਹੂਲੀਅਤ ਦੀ ਦਸਤਿਆਬੀ ਕੋ ਯਕੀਨੀ ਬਣਾਉਣ। ਬਾਰਵਾਂ ਬੈਨਲ ਅਕਵਾਮੀ ਯੋਗਾ ਡੇ ਕੱਲ ਮਨਾਏ ਜਾ ਰਿਹਾ ਹੈ। ਇਸ ਸਾਲ ਯੋਗਾ ਦੇ ਬੈਨਲ ਅਕਵਾਮੀ ਤਿਆੜੇ ਦਾ ਮੌਜੂ ਹੈ ਯੋਗਾ ਫੋਰ ਹੈਲਦੀ ਏਜਿੰਗ। ਇਸ ਸਿਲਸਿਲੇ ਵਿੱਚ ਵਜ਼ਾਰਤ ਕਲਚਰ ਦੀ ਤਰਫੋਂ ਮੁਲਕ ਦੇ 100 ਅਹਿਮ ਮਕਾਮਾਂ ਤੇ ਯੋਗਾ ਤਕਰੀਬਾਂ ਦਾ ਇਨਕਾਦ ਕੀਤੇ ਜਾ ਰਿਹਾ ਹੈ। ਕੌਮੀ ਸਤਾ ਦੀ ਸਭ ਤੋਂ ਬੜੀ ਤਕਰੀਬ ਕਲਕੱਤਾ ਦੇ ਤਾਰੀਖੀ ਰੈੱਡ ਰੋਡ ਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਕਿਆਦਤ ਵਿੱਚ ਮੁਨਕਦ ਹੋ ਸੀ। ਇੱਧਰ ਜੰਮੂ ਕਸ਼ਮੀਰ ਵਿੱਚ ਵੀ ਯੋਗਾ ਦੇ ਬੈਨ ਅਲਾਕਵਾਮੀ ਤਿਆੜੇ ਦੇ ਸਭ ਤੋਂ ਬੜੀ ਤਕਰੀਬ SKICC ਸ੍ਰੀਨਗਰ ਵਿੱਚ ਮੁਨਕਦ ਹੋ ਸੀ, ਜਦਕਿ ਜੰਮੂ ਵਿੱਚ AGE ਇੱਕ ਤਕਰੀਬ PG ਕਾਲਜ ਵਿੱਚ ਮੁਨਕਦ ਹੋ ਰਹੀ ਹੈ। ਅੱਜ ਦੇ ਨੁਮਾਇੰਦੇ ਖੁਰਸ਼ੀਦ ਪੜਰੂ ਦੇ ਮੁਤਾਬਿਕ ਜੰਮੂ ਕਸ਼ਮੀਰ ਵਿੱਚ ਇਹਨਾਂ ਤਕਰੀਬਾਂ ਦੇ ਇਨਕਾਦ ਵਸਤੇ ਆਯੂਸ਼ ਮਹਿਕਮੇ ਸੁਣ ਤਮਾਮ ਤਿਆਰੀਆਂ ਮੁਕੰਮਲ ਕੀਤੀਆਂ ਹਨ। ਜੰਮੂ ਕਸ਼ਮੀਰ ਦੇ ਡਾਇਰੈਕਟਰ ਆਯੂਸ਼ ਡਾਕਟਰ ਅਜੇ ਤਿੱਕੂ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਕੋ ਤਫਸੀਲਾਤ ਦੱਸਦਿਆਂ ਹੋਇਆਂ ਆਖਿਆ,
1: हमारी सारी तैयारियां पूरी हो चुकी है। SKICC में हमारे मुख्य अतिथि माननीय उपराज्यपाल श्री मनोज सिन्हा जी और हमारे ऑनरेबल मिनिस्टर फॉर हेल्थ एंड मेडिकल एजुकेशन मैडम सकीना जी और साथ में हमारे वर्दी चीफ सेक्रेटरी डॉक्टर दुलू जी बुला रहे हैं और मुझे आशा है कि इसमें कम से कम 6-7 हज़ार लोग आने की पूरी हमें संभावना है। वैसे ही जो गांधीनगर में हम जम्मू में हमारे यूनियन मिनिस्टर डॉक्टर जितेंद्र सिंह जी वहाँ हमारे मुख्य अतिथि रहेंगे और वहाँ पर भी 4 हज़ार लोग वहाँ पर आ जाएंगे। लोगों से ये अनुरोध है कि वो बढ़ चढ़कर इस कार्यक्रम में हिस्सा लेकर, कल सुबह 6 बजे से शुरू हो रहा है कार्यक्रम, हर जगह ये कार्यक्रम हर डिस्ट्रिक्ट में हो रहा है।
0: नेशनल टेस्टिंग एजेंसी NTA कल यानी 21 जून को दोबारा किए गिने वाले नीट अंडर ग्रेजुएट 2026 के इम्तिहान थियों पहला आज को भी सतह की मॉक ड्रिल ਦਾ ਇਨਕਾਦ ਕਰ ਰਹੀ ਹੈ ਜਿਸ ਦਾ ਮਕਸਦ ਇਸ ਇਮਤਿਹਾਨ ਦੇ ਸੋਨੇ ਤੇ ਸ਼ਫਾਫ ਇਨਕਾਦ ਕੋ ਯਕੀਨੀ ਬਣਾਉਣਾ ਹੈ। NTA ਸੁਣ ਆਖਿਆ ਹੈ ਜੀ ਉਹ ਇਸ ਮੈਡੀਕਲ ਇੰਟਰੈਂਸ ਟੈਸਟ ਦੇ ਦੁਬਾਰਾ ਇਨਕਾਦ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ ਵਿੱਚ ਏਜੰਸੀ ਸੁਣ ਆਖਿਆ ਹੈ ਜੀ ਇਹ ਇਮਤਿਹਾਨ ਮੁਲਕ ਦੇ